ਜ਼ਰੂਰ ਆਣਾ ਕਿਤੇ ਕੌਲ ਜ਼ਰੂਰ ਆਣਾ ਕਿਤੇ ਕੌਲ ਜ਼ਰੂਰ ਆਣਾ ਕਿਤੇ ਕੌਲ ਜ਼ਰੂਰੀ ਜਾਣਾ।